ਖਾਦਿਮ ਦਿਨ ਵੀ ਖਲੇ ਗਫਾਨ ਇੰਗ ਵਡਾ ਗਿਮ ਵੇ ਥੋਏ ਦੇਖਣ ਡੂ ਗੁਲੂ ਨੂੰ ਥਾ ਓਏ ਬੁੜੂ ਹਿਲਾ ਗੇ ਮਥੀ ਗਾ ਥਿਮੰ ਮੇ ਮੜੁ ਖੁੱਲ ਹਿੰਦੂ ਹਮ ਕਸ਼ਵਰੂੰ ਥਿਮੰ ਏ ਮਾਹੂ ਗੇ ਮਥਿਨ ਹੰਦਾ ਨਿਤਨੀਏ ਆਦਿ ਏ ਮਾਹੂ ਗੇ ਮਥਿਨ ਥਿਮੰ ਹੰਦਾਂ ਕੁਰੂੰ ਹੰਦਾ ਨਿਤ ਕੁੱਲੀ ਸ਼ੈਤੋਨਾ ਫੇਵਾ ਇਹਿੰ ਇੱਚ ਨੂਨੇ ਆਦਿ ਏ ਮਸ ਅਜਾਇਬ ਫਦ ਗੁਤਕ ਖਾਂਡੂ ਗੇ ਥਿਰਿੰ ਏ ਗੇ ਮਗੂ ਹੋਦਾ ਗਿੰ ਹਿੰਗਜੇ।